0: ཁྱི ཕྱད མམ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གས pata shungwa ino. Namu gulho cho garin di, gichi da karzo rang rang gulho chong shi tang, tani di jing da lo chong shi tang ra, tani thor jing di ra jik shi tang la, so wanda su su ngay tani gichi, jan zaga tong tong li song na, di jang di rang gilin san di nang a, gichi ni tong nye jik da da lo gung thor jik chun dani, marik gar ma hatar lor ji chan kun dani, pata shung nu gicham di tong kin. तो तो इखे जोंकर मोरंग गन सोंजना पाई चंजा गरी तनि मोरंग गन जंद गन तोंडोरिन चंदा चमद गोंचो छे फलन द समुग छि तेन ग दानसी कन रेन लंद गा तंगा जान जग थोंग थोंग रिल तो तो इखे जोंकर ने सोंजना छु थेंजिन लोमजंग जवान सोंग मुर गन जंदा नि थारसिन छता तो चंदा नि नाग छु थोमजंग ग लो संबो द तोंग ने न थोचन दनि तो दि दिजें ग ता देरंग लेन छिन दि नंगा मोरंग गे नाग छि खापर ग लाम नि देवाय लंद ग ता मोरंग ग दि जिं ग छि नाम जिं ग थो जों छि तंग लो जों दे छिकिन बापा इ नि ना द सो सो नि थने छि जान जस ग थोंग थोंग दि देन थोम र छेन तोंग ग देरंग ग दान छि कन जों लो जो इखे जों करन दि खापर ग लाम नि देवा थो ग छुनि छि लो जों ग खापर दल ने ना देरंग लंग छि ग गो छम छुन छि छो ला छि ने yālō chū yīkhī rōng kīr chū dēmū yīnā?
1: Chū dēmū.
0: Dēmū dēmū, tōmīr tā tērāng kī chērāng chōng jīnā yārāng kī lōb chōng rā ndā kī chēsāng kī chōng nīngā chū lēn chēn dā kī chāng dā tāng dān yī tērāng ngī sī tā tōng kī shkīlam dē yōng nō yāng tāk bāni kwa chīn chē shē tī hān chī nī tā chū rāng kī chōng jī tā lō kī chū tān thōr jī kī chūn dā nī tā mārī kār mā tār sōng nā kī chū lō jī chāng kūr kī nāng dāni pata shōng wī tam rīn dāb lāng yō kī tī nā chū nyāng kī nī yōng kī tsā wī nī chū tēm rī shī nī ngō やや、これ。で、だんだんで、てなんかレンツンディのが、たんばつんぐちゃんでいせこのんだが、かにばこぶりだり、だちょらんぐてぎんぐほじょんしてんがいなんじゃん、とじんでちきだりなんだそそにてねち、あ、だれんつんがなんにちかだりえちょらんじゃんだたうずこぶりじゃよてな、ともる。だちょらんぐてぎんぐ、たぷすんだらんぐがしょんだちゃぎんなんだぞにてにかだつがとんとりな。
1: 나인가
0: 아리디디 아리디 과든지 좋은 그 공리랑 그 푸슴랑 그 가쇼 가쇼 콜라카니랑 그 디징그다 로브자그는 그 로브체땅 로브자그 고브디자오노 그 그거 라샤르카 그 한친니 라시그 회찬다 로조시그 가니 디나니야 조 라랑 그 그거 다 회차란다 조용시그 가니도 모르 디한친니 나랑게 손이나 디겐테 푸슴글라카니랑 그 달롭잔디 송이커리 바빠이 마왕와시라랑 그 파이자 내용어다 땅이 쳇촌디 코노그니스 그 로조그 푸슴데 디나미랑 그 돌마면타 세르고 디한친니다 조랑 그 다 청그다 다루근 토지 그 촌다니 게타사위 점진도 못 걸어요 걸어노데 손이나 다 디겐테 조랑 그 바빠이 논데 다 자차금만 헤티랑 그 바빠이 존바이 논데 그리고 디겐 그 다 남진 조랑 그 손이나 소중아 책임 바빠이 논데 중이 되네요. 자신냥 큰안 받던 하나 소중한 받아서 갑다가 통통리나.
1: 마연이가 진동거 부정시했더니나 다 도마연가 부정거 제재 타오지고. 제재도 남들은 누나야 다른 거 찍고 되는 거니까. 다의 나이 지금이다. 두개랑 소주가 된 거. 나나이나 이마리의 이걸 부정거 처진다. 양식 상고요. 나나 전나 부정거 고른디 기진거 소체들아 그 연구원도가 난 조직은 농단 소야 먼저 희사인이 생겼다 기행 걸고 추는 농단 소라 먼저 이제 다 일단 그 당이 기행 소차 루르더니 멘탱 거니니 이 스메다 당연 추 너무 추 도마이나 소추 마시 공거 먼저라 아니 소추 그 저종 때문에 또 너무 와 그러다
0: ཁྱི ཕྱད མམ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ